0: ਕਿਉਂ ਦੇ ਸਨੇ ਨੋ ਲਗੇ ਤਾਂ ਨਹੀਂ ਪੰਜ
1: ਜੋ
0: ਦੈਨ ਜੂ ਜ਼ਿਆਦਾਤਰ ਗਤੀ ਕੇਸ ਹੋ ਜੂ ਸੇਵਾ ਰਹੇ ਹੋ ਜੂ ਗਤੀ ਪ੍ਰੋਪਰਟੀ ਡਿਸਪਿਊਟ ਹੋ ਜੂ ਚਿਨ ਚਿ ਮਗਰ ਫੋ ਹੋ ਜੂ ਗਵਨ ਦੋ ਤੋ ਕੇਸ ਮਾਮੋ ਥੋ ਨੇ ਜਿਯੰਗ ਹੋ ਬਸ ਪੰਜੂ ਖਤਮ ਬਸ ਪੰਜੂ ਪਲਸ ਦੇਖਣਾ ਗਤੀ ਯੰਗ ਪੈਨ ਲੈਣ ਦੇਣਾ ਨਹੀਂ ਹੋ ਜੂ ਜ਼ਿਆਦਾਤਰ ਗਵਨਾ ਨਾਲ ਅਸੀਂ ਜੂ ਗਤੀ ਸੁਸਾਇਟੀਆਂ ਨੂੰ ਸਾਮਾ ਬਰਾਬਰ ਜਿਮੇਤ ਪਜੂ ਗਵਨਾ ਸ਼ਾਰਗੋ ਤਾਰਗੋ ਪੁਨ ਲਾ ਮਤਲਬ ਸੁਨ ਜੀ ਪੈਨੇ ਖੇਰੇ ਆ ਦੋਨੇ ਫਿਕ ਪੁਨੇ ਤਤ ਮੈਂ ਜੂ ਗਵਨਾ ਦੋ ਦੋ ਕੇਸ ਨੇ ਸੀ ਆਲਿੰਗ ਨੇ ਸੇ ਖਤਮ ਬਸ ਜੂ ਸ਼ੁਕਰੀਆ
1: ਜੀ ਗਵਨਾ ਯੰਗ ਸਪੇਰੇ ਚਿੰਗਾ ਯੰਗ ਟੀਚਰਸ ਬੋਦੋ ਲੇਕਸ ਨ ਖਖਸਨ ਸਮਝੂ ਦੋਸੇ ਗਤੀ ਸੁਸਾਇਟੀ ਨ ਗਦਾਂ ਲਾ ਯਾ ਯੂਲ ਗਸਟਿਤ ਕਦਾਂ ਯੋ ਥੋ ਜੂ ਮਤੀ ਦੀ ਬੋਂ ਨਿਖਾ ਯਾ ਮਿਓਸ ਪਾ ਮਾਲ ਅਲਿੰਗ ਵਦਿਨ ਮੈਂ ਜੂ
0: ਬਿਲਕੁਲ ਜੀ
1: ਬੋਂ ਨਿਆ ਚਾਹੇ ਖੋਂ ਬਖਸਤੋਨ ਬਖਾਨ ਇਨ ਸ਼ੀ ਬਖਸਤੋਨ ਬਖਾਨ ਚਿਲ ਨੰਗ ਪਿਆ ਨੂੰ ਗਦਾਂ ਲਾ ਖਸਮਨ ਬਾ ਚੋਸ਼ੀ ਖੋਂ ਲਾ ਨੋਰ ਨਿਨ ਸੇ ਖਿਓਂ ਜ਼ਰ ਖਸਮਨ ਬਾ ਚੋਸ਼ੀ ਦੇਨ ਮਖਪਾ ਨ ਮਿਗਰੀ ਫੋ ਚੋਸ਼ ਬੋ ਜੂ ਯਾਨ ਚੋਖ ਚੋਖ ਲਾ ਜੂ ਯਾ ਬਖਸਤੋਨ ਮਾਵਾ ਯੁਤਿ ਬੋਂ ਨ ਖਸੰ ਯਾ ਚੁਨ ਚਨ ਗਦਾਂ ਲਾ ਫਬ ਲੇਨ ਅਲਿੰਗ ਵਾ ਥੋਂ ਜੂ ਗਾਸ ਉ ਚਿਕ ਲਾ ਦੁ ਚੋਸ਼ੀ ਬੋਂ ਚੀ ਖਾ ਦੁ ਚੋਸ਼ੀ ਮਿਓਸ ਪੇ ਗੋ ਨਾ ਜੂ ਫੇਸ ਸੰਗ ਗਦਾਂ ਇਸੇ ਦੀ ਬਖਸਤੋਨ ਮਾਵਾ ਯੁਤਿ ਬੋਂ ਨ ਖਾ ਸੂਚੀ ਕੇ ਸਿਕਿ ਚੋਸ਼ੀ ਮਿਓਸ ਪੇ ਬਨਾ ਯਾ ਦੋਨ ਲਾ ਤਦਿਆਨ ਚਿਕ ਖੋਂ ਇਸੇ ਸੁ ਯੂਲ ਗੈਸਟ੍ਰੀ ਗਦਾਂ ਦੁਕ ਚੰ ਜ਼ਰਨਾ ਗਦਾਂ ਲ ਖੇਲਵਾ ਧੋਂ ਚੰ ਜ਼ਰਨਾ ਜਿਕ ਸ ਸੰਗ ਖੋਂ ਯਾ ਕੋੜੀ ਖਾ ਵਕੀਲ ਲਿਖਾ ਹੋਂ ਮਲ ਚੁਨ ਚਿ ਖੋ ਬਦਨ ਮੈਂ ਜੋ ਵਨ ਯਰਿ ਸੰ ਬੈਨ ਹੋ ਜੋ ਯਾਂ ਸਿੰ ਅਤੀ ਗਿ ਖੁਸੂਸ ਸੰ ਅਤੀ ਬੋਂ ਲ ਚਿ ਖਸ ਕੋਸ ਬੇ ਜੋ ਗਾ ਸੋਚੀ ਖ ਗੁ ਚੁਸੀ ਮੈਂ ਉਸ ਪੇ ਗੋਨਾ ਛਪ ਮਾ ਛਪ ਫਾ ਜਿਕ ਮਾ ਜਿਕ ਫਾ ਖੇਲ ਮਾ ਖੇਲ ਬਾ ਯਾ ਇਦਾ ਇਤੀ ਸਿਤੇ ਉਂ ਸਗੀ ਖੁੰਤਾਂ ਲਾ ਯਾ ਇਨਸਾਫ ਥੋਪ ਚੁਪ ਲਫ ਸ਼ਲੂਕ ਬੇ ਚਸ ਪੋ ਚਾਚ ਸਸਾ ਬੋ ਜੁਦੇ ਬਾਰੇ ਚ ਕਸਲ
0: ਬਿਲਕੁਲ ਜੋ ਕਾਇਮ ਸਾਹਿਬ ਗਵਾਨਾ ਕਿ ਦੋਸਤਾਂ ਅਤੀ ਨੈਸ਼ਨਲ ਲੀਗਲ ਸਰਵਿਸ ਸੀ ਤੁੰਤਾ ਪਹੁੰਗਿਓ ਇੰਜੂ ਗਿਉਂਗਿਆਂ ਨੂੰ ਗਿਆਨਥੋ ਆਉਣ ਲਾ ਜੂੰ ਅਤੀ ਆ ਬੋਨ ਲਾ ਚਿਬਸ ਖੂੰ ਖੂੰ ਰਾਈਟ ਪੋ ਖੂੰ ਇ ਖੂੰ ਪ੍ਰੋਟੈਕਟ ਬੇਫੀ ਲਾ ਕਿ ਲੀਗਲ ਸਰਵਿਸ ਤੁੰਤਾ ਪਹੁੰਗਿਓ ਨਹੀਂ ਆਜੂ ਗਵਾਨਾ ਅਤੀ ਇਲਾਕੋ ਨੇ ਜੋ ਖਾਸ ਕਰ ਗਦਾਂ ਲਾ ਅਸੀਂ ਜੋ ਪਿਛਲੇ ਪੰਜ ਛੇ ਸਾਲਾਂ ਨੂੰ ਜਾਂ ਦਸ ਸਾਲਾਂ ਨੂੰ ਅਤੀ ਆਉਂ ਨਹੀਂ ਖਾ ਜਾਂ ਅਤੀ ਬੋਂ ਨਹੀਂ ਖਾ ਮਲ ਮਿਓਸ ਪਾਲਿੰਗ ਕੋ ਜੂ ਗਵਾਨਾ ਦੋ ਲੰਗ ਨੀ ਤਰ ਹਮਨੇ ਗਿਓ ਅਸੀਂ ਅਪੀਲ ਭੇਜੂਗੇ ਹਰ ਯੂਲਿਆਂ ਨੂੰ ਸੋਸੇ ਹਰ ਅਤੀ ਸਕੂਲ ਕਦਾਂ ਜੂ ਖਾਸ ਕਰ ਅਤੀ ਪੰਚਾਇਤ ਕਦਾਂ ਜੂ ਅੱਛਾ ਅਤੀ ਮਤਲਬ ਆਂਗਨਵਾੜੀ ਸੈਂਟਰ ਕਦਾਂ ਸੋਸੇਗੇ ਅਸੀਂ ਗਿਓ ਰਿਕੁਐਸਟ ਬਣ ਜੂ ਕਿ ਚੀ ਅਤੀ ਬੋਂ ਲਾ ਹਾਲਾ ਪ੍ਰੋਬਲਮ ਚੁਕੋ ਨਾ ਜੂ ਚਾਹੇ ਨਾ ਪੇ ਇੰਜੂ ਚਾਹੇ ਅਤੀ ਯੂਲ ਪੇ ਇੰਜੂ ਚਾਹੇ ਅਤੀ ਮਕਫੇ ਤਰਮ ਨਾ ਇੰਜੂ ਚਾਹੇ ਅਤੀ ਅਤ ਆਉਣੀ ਤਰਮ ਨਾ ਸੇ ਇੰਡੋ ਜੂ ਮਨੇ ਚੀ ਇਦਾਂ ਲਾ ਪ੍ਰੋਬਲਮ ਚੀ ਗੋ ਨਾ ਦੀ ਸਿਰਫ ਇਦਾਂ ਗਾ ਗਾਰ ਗੁਆਸ ਕੋਸ਼ਮ ਇੰਜੂ ਇਦਾਂ ਲਾ ਸਿਰਫ ਦਰਖਾਸ਼ਤ ਵੀ ਸਨ ਅਤੀ ਦੂਸਰੇ ਲੀਗਲ ਐਡ ਕਲੀਨਿਕ ਨੂੰ ਅਤੀ ਪਹਿਲਾ ਲੀਗਲ ਵਲੰਟੀਅਰ ਦੁਪਨ ਜੂ ਦੋਨੇ ਕਾ ਸਿਰਫ ਐਪਲੀਕੇਸ਼ਨ ਜੀ ਤਾਂ ਚੰਜੂ ਦਰਖਾਸ਼ਤ ਤਾਂ ਚੰਜੂ ਗੋ ਨਾ ਦੈਨ ਇਦਾਂ ਲਾ ਗਾਰ ਕੋਰਟ ਬੋਰਡ ਚੰਦੂਲ ਬਸ ਰੋਸ਼ਮ ਦਿੱਚ ਪੋਦਾਂ ਲਾ ਜਦ ਨਾ ਅਤੀ ਮੀ ਨੀ ਖਾਸ ਕਰ ਖੁਨ ਗਿਓ ਸਮੇਂ ਗਿਓ ਨਾ ਜੂ ਕਿ ਤਾ ਕੋਰਟ ਚੰਦੂਲ ਨੂੰ ਪਤਾ ਤਾ ਫਾਂਸ ਹੋ ਹਾਲਾ ਸਮਾਂ ਸਮਾਨ ਜੂ ਹੈ ਗੋ ਨਾ ਦੋ ਤੋਸ ਕੋਸ਼ਮ ਜੂ ਇਦਾਂ ਲਾ ਪੈਨ ਚਿਕ ਸੇ ਇਦਾਂ ਲਾ ਖਰਚਾ ਕੋ ਚਮੇਨ ਸਿਰਫ ਤੁਰਤ ਗੋ ਸੇ ਯਾ ਅਤੀ ਤੁਰਤ ਇਲਾਕੇ ਨਾ ਤੁਰਤ ਤਰਫ ਲਾਉਂਸ ਜੂ ਦਿਸਕੀ ਦੀ ਨਾ ਅਤੀ ਦਿਸਕੀ ਲਾਉਂਸ ਜੂ ਜਾਂ ਅਤੀ ਫਰਕੇ ਸਾਈਡ ਲੈਣਾ ਰਹੇਗੇ ਫਰਕੇ ਸੰਗ ਕੋਰਟ ਕਿਆ ਹੋਏ ਜੂ ਲੀਗਲ ਐਡ ਕਲੀਨਿਕ ਜੂ ਦੋਨੇ ਔਸੋਂ ਸੇ ਨਾ ਸਿਰਫ ਦਰਖਾਸ਼ਤ ਤਾਂ ਜਾਂ ਜੂ ਦਰਖਾਸ਼ਤ ਤਾਂ ਮਨ ਹਾਂ ਦੇ ਪੈਰਾ ਲੀਗਲ ਵਲੰਟੀਅਰ ਪਸ ਹਾਂ ਕਿਉਂ ਸੇ ਗਾ ਮਿਊਲਾ ਚੀ ਚੀਜ਼ਾਂ ਮੈਂ ਉਸ ਪਰ ਹੋਏ ਬੈਕ ਜਾਂ ਨਾ ਪੈਨੂ ਇਹਨਾਂ ਚੀਜ਼ ਨਾ ਇਨਸਾਫ ਚੁਕੋ ਨੀ ਦੇ ਸਾਮ ਵਾਲੇ ਗਿਆ ਮਿਊ ਹਾਂ ਕਿਉਂ ਸੇ ਗੁਆਨਾ ਅਤੀ ਜੱਜ ਸੀ ਠੀਕ ਠਾਕ ਸਜ਼ਾ ਤਾਂ ਜਾਂ ਜੂ ਖੁਲ ਹਾਕੋ ਚੁ ਚੇਂਜ ਉਸ ਨਾ ਉਸ ਹਾਕੋ ਚੁ ਚੇਂਜ ਹਾਕੋ ਚੁ ਮਾਨ ਨਾ ਦੀ ਹਾਕੋ ਹਮ ਹਾਕੋ ਨੇ ਜਾਂਦੇ ਨਾ ਕੇਸ ਬਸ ਖੋਲ ਬਰਾਬਰ ਸਜ਼ਾ ਤਾਂ ਚੰਜੂ ਆ ਗੁਆਨ ਦੋ ਅੰਗੀ ਤਰ੍ਹਾਂ ਨੇ ਜੋ ਸਮਾਂ ਰੁਕੇ ਚੰਜੂ ਆ
1: ਗੁਆਨ ਦੀਆਂ ਨੂੰ ਆਸ ਪੇਰਾ ਚਿਕ ਆਨ ਲਜੁਕ ਪਯੋਟ ਜੂ ਯਾਂ ਸੇ ਕਸਲ ਵੀ ਜੂ ਮਤੀ ਯਾ ਯੂਲ ਯੂਲ ਅਨੂ ਇਤੀ ਲੀਗਲ ਪੇਰਾ ਵਲੰਟੀਅਰ ਯੋ ਜਿਸੇ ਨੂੰ ਗੁਆਨ ਦੀ ਪੇਰਾ ਵਲੰਟੀਅਰ ਕਦੀ ਨੰਬਰ ਕਾ ਅਤੀ ਸਾਬ ਖਾਨ ਜਮਾਲ ਲਗਾਨ ਧੋਪ ਚੰਜੂ ਯਾ ਖੋਂ ਨਾ ਕੰਟੈਕਟ ਵਾਲਾ ਯਾ ਚੀ ਵਾਰ ਗੋ ਚੰਜੂ ਦੇ ਬਾਰੇ ਚੁਨ ਚਿਕ
0: ਕਸਲ ਬਿਲਕੁਲ ਜੂ ਗੁਆਨ ਅਤੀ ਤੁਰਤ ਖਾ ਜੂ ਅਤੀ ਤੁਰਤੁਕ ਬਲੋਗ ਹੈ ਜੂ ਅਤੀ ਦੋਸੇ ਸਨੇ ਬਲੋਗ ਆਫਿਸ ਹੈ ਨੂੰ ਅਜੀ ਲੀਗਲ ਐਡ ਕਲੀਨਿਕ ਜੂ ਇਹਨਾਂ ਚੀਲਾ ਸੋਲਾ ਚੀਲਾ ਚੀ ਪ੍ਰੋਬਲਮ ਚੀ ਹੋ ਨਾ ਜੂ ਚੀ ਇਤੀ ਹਮੇ ਉਸ ਪਰ ਵੇਤ ਗੁਆਨ ਦੇ ਬਲੋਗ ਆਫਿਸ ਹੈ ਨੂੰ ਲੀਗਲ ਐਡ ਕਲੀਨਿਕ ਜੂ ਦੇ ਕਲੀਨਿਕ ਪਰ ਸੋਸੇ ਇਹਦਾ ਅਸੀਂ ਅਤੀ ਦੋਸੇ ਪੈਰਾ ਲੀਗਲ ਵਲੰਟੀਅਰ ਪਰ ਜੂ ਖੋਨ ਮੋਨੋ ਥੁਕ ਚੇਨ ਮੋਨੋ ਥੁਕ ਸੇ ਮੋਲ ਇਹਦਾ ਅਸੀਂ ਚੀ ਇਤੀ ਪ੍ਰੋਬਲਮ ਇਨ ਮੋਲ ਜੈ ਚੇਨ ਔਰ ਮੋਸੀ ਦਰਖਾਸਤ ਪਰ ਮਾਰ ਵੀ ਚੇਨ ਇਤੇ ਪੈਨਲ ਸਲੰਜਮੈਨ ਜੂ ਔਰ ਦੋ ਕਿਉਂ ਸੰਗੇ ਨੁਬਰਾ ਦਸਕਿਤ ਕੋਲ ਲੰਗੇ।